ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਵਾਰਤਾ ਪ੍ਰਵਾਸੀ ਪੰਜਾਬੀ ਕਵਿਤਾ ਦੀ ਅਜੋਕੀ ਸਥਿਤੀ। ਵਾਰਤਾਕਾਰ ਹੋਣਗੇ ਡਾਕਟਰ ਜਸਪਾਲ ਕੌਰ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਮਾਤਾ ਦੀਆਂ ਭੇਟਾਂ। ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਚਰਚਾ ਨਾਲ। ਪਰਮਾਣੂ ਹਥਿਆਰਾਂ ਦੇ ਮੁਕੰਮਲ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਹਰ ਸਾਲ 26 ਸਤੰਬਰ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਦਸੰਬਰ 2013 ਵਿੱਚ ਇਸ ਦਿਨ ਨੂੰ ਮਨਾਉਣ ਦਾ ਐਲਾਨ ਕੀਤਾ ਸੀ। ਇਸ ਵਿਸ਼ੇਸ਼ ਦਿਨ ਦਾ ਮੁੱਖ ਉਦੇਸ਼ ਦੁਨੀਆ ਭਰ ਦੇ ਲੋਕਾਂ ਅਤੇ ਸਰਕਾਰਾਂ ਨੂੰ ਪਰਮਾਣੂ ਹਥਿਆਰਾਂ ਦੇ ਗੰਭੀਰ ਖਤਰਿਆਂ ਬਾਰੇ ਜਾਗਰੂਕ ਕਰਨਾ ਅਤੇ ਇਨ੍ਹਾਂ ਦੇ ਮੁਕੰਮਲ ਖਾਤਮੇ ਲਈ ਇਕਜੁੱਟ ਕਰਨਾ ਹੈ। ਪਰਮਾਣੂ ਹਥਿਆਰ ਮਨੁੱਖਤਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਨਾਸ਼ਕਾਰੀ ਅਤੇ ਖਤਰਨਾਕ ਹਥਿਆਰ ਨੇ। ਇਨ੍ਹਾਂ ਦੀ ਵਰਤੋਂ ਦਾ ਨਤੀਜਾ ਕਿੰਨਾ ਭਿਆਨਕ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਅਸੀਂ 1945 ਵਿੱਚ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ਿਮਾ ਅਤੇ ਨਾਗਾਸਾਕੀ ਤੇ ਹੋਏ ਪਰਮਾਣੂ ਹਮਲਿਆਂ ਤੋਂ ਲਗਾ ਸਕਦੇ ਹਾਂ। ਉਸ ਸਮੇਂ ਪਲਾਂ ਵਿੱਚ ਹੀ ਲੱਖਾਂ ਮਾਸੂਮ

0: ਲੋਕ ਮਾਰੇ ਗਏ ਸਨ ਅਤੇ ਆਉਣ ਵਾਲੀਆਂ ਨਸਲਾਂ ਅੱਜ ਤੱਕ ਉਸ ਦੇ ਰੇਡੀਏਸ਼ਨ ਦਾ ਖਾਮਿਆਜ਼ਾ ਭੁਗਤ ਰਹੀਆਂ ਨੇ। ਜੇਕਰ ਅੱਜ ਦੇ ਸਮੇਂ ਵਿੱਚ ਅਜਿਹਾ ਕੋਈ ਯੁੱਧ ਹੁੰਦਾ ਏ ਤਾਂ ਇਹ ਪੂਰੀ ਮਨੁੱਖੀ ਸਭਿਅਤਾ ਅਤੇ ਧਰਤੀ ਦੇ ਵਾਤਾਵਰਣ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਵੇਗਾ। ਇਸ ਲਈ ਇਨ੍ਹਾਂ ਹਥਿਆਰਾਂ ਨੂੰ ਸਿਰਫ ਘੱਟ ਕਰਨਾ ਹੀ ਕਾਫੀ ਨਹੀਂ, ਸਗੋਂ ਇਨ੍ਹਾਂ ਦਾ ਜੜੋਂ ਖਾਤਮਾ ਕਰਨਾ ਬੇਹੱਦ ਜ਼ਰੂਰੀ ਏ। ਇਸ ਦਿਨ ਨੂੰ ਮਨਾਉਣ ਦਾ ਇੱਕ ਹੋਰ ਅਹਿਮ ਪਹਿਲੂ ਆਰਥਿਕ ਅਤੇ ਸਮਾਜਿਕ ਵਿਕਾਸ ਨਾਲ ਜੁੜਿਆ ਹੋਇਆ ਏ। ਅੱਜ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਪਰਮਾਣੂ ਹਥਿਆਰਾਂ ਦੇ ਨਿਰਮਾਣ ਅਤੇ ਉਨ੍ਹਾਂ ਦੇ ਰੱਖ ਰਖਾਅ ਤੇ ਅਰਬਾਂ ਖਰਬਾਂ ਰੁਪਏ ਖਰਚ ਕਰ ਰਹੇ ਨੇ। ਜੇਕਰ ਇਸ ਅੰਨੇਵਾ ਖਰਚੇ ਨੂੰ ਰੋਕ ਕੇ ਇਹ ਪੈਸਾ ਗਰੀਬੀ, ਭੁੱਖਮਰੀ, ਸਿੱਖਿਆ, ਸਿਹਤ ਸੇਵਾਵਾਂ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਲਗਾਇਆ ਜਾਵੇ ਤਾਂ ਸਾਡੀ ਧਰਤੀ ਸੱਚਮੁੱਚ ਇੱਕ ਸਵਰਗ ਬਣ ਸਕਦੀ ਏ। ਹਥਿਆਰਾਂ ਦੀ ਬਜਾਏ ਮਨੁੱਖੀ ਕਲਿਆਣ ਤੇ ਨਿਵੇਸ਼ ਕਰਨਾ ਸਮੇਂ ਦੀ ਮੁੱਖ ਲੋੜ ਏ। ਸੰਯੁਕਤ ਰਾਸ਼ਟਰ ਅਤੇ ਕਈ ਅੰਤਰਰਾਸ਼ਟਰੀ ਸੰਸਥਾਵਾਂ ਲਗਾਤਾਰ ਦੇਸ਼ਾਂ ਨੂੰ ਪਰਮਾਣੂ ਅਪ੍ਰਸਾਰ ਸੰਧੀ ਯਾਨੀ NPT ਅਤੇ ਪਰਮਾਣੂ ਹਥਿਆਰਾਂ ਦੀ ਮਨਾਹੀ ਤੇ ਸੰਧੀ ਯਾਨੀ TPNW ਤੇ ਦਸਤਖਤ ਕਰਨ ਲਈ ਪ੍ਰੇਰਿਤ ਕਰ ਰਹੀਆਂ ਨੇ। ਪਰ ਇਹ ਮੁਹਿੰਮ ਉਦੋਂ ਤੱਕ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਵਿਸ਼ਵ ਦੇ ਸਾਰੇ ਪਰਮਾਣੂ ਸੰਪੰਨ ਦੇਸ਼ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ ਅਤੇ ਇਨ੍ਹਾਂ ਪਰਮਾਣੂ ਹਥਿਆਰਾਂ ਨੂੰ ਤਿਆਗਣ ਦੀ ਇੱਛਾ ਸ਼ਕਤੀ ਨਹੀਂ ਦਿਖਾਉਂਦੇ। ਸਿੱਟੇ ਵਜੋਂ ਪਰਮਾਣੂ ਹਥਿਆਰਾਂ ਦੇ ਮੁਕੰਮਲ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਸਾਨੂੰ ਸ਼ਾਂਤੀ, ਅਹਿੰਸਾ ਅਤੇ ਆਪਸੀ ਸਹਿਯੋਗ ਦਾ ਮਾਰਗ ਅਪਣਾਉਣ ਦਾ ਸੁਨੇਹਾ ਦਿੰਦਾ ਏ। ਇਹ ਦਿਨ ਵਿਸ਼ਵ ਭਰ ਦੇ ਨਾਗਰਿਕਾਂ ਨੂੰ ਇਕਜੁੱਟ ਹੋ ਕੇ ਪਰਮਾਣੂ ਹਥਿਆਰਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਪ੍ਰੇਰਣਾ ਦਿੰਦਾ ਏ। ਜੇਕਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਸੁਰੱਖਿਅਤ, ਹਰਿਆ ਭਰਿਆ ਅਤੇ ਸ਼ਾਂਤੀਪੂਰਨ ਭਵਿੱਖ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਸੰਸਾਰ ਦੀ ਸਿਰਜਣਾ ਕਰਨੀ ਪਵੇਗੀ। ਇਸ ਚਰਚਾ ਤੋਂ ਬਾਅਦ ਸਰੋਤਿਓ ਆਓ ਹੁਣ ਸੁਣਦੇ ਹਾਂ ਵਾਰਤਾ ਪ੍ਰਵਾਸੀ ਪੰਜਾਬੀ ਕਵਿਤਾ ਦੀ ਅਜੋਕੀ ਸਥਿਤੀ। ਵਾਰਤਾਕਾਰ ਨੇ ਡਾਕਟਰ ਜਸਪਾਲ ਕੌਰ।
1: ਪ੍ਰਵਾਸੀ ਪੰਜਾਬੀ ਕਵਿਤਾ ਦੀ ਵਰਤਮਾਨ ਸਥਿਤੀ ਬਾਰੇ ਵਿਚਾਰ ਚਰਚਾ ਛੇੜਨ ਤੋਂ ਪਹਿਲਾਂ ਹੁਣ ਤੱਕ ਦੀ ਪ੍ਰਵਾਸੀ ਪੰਜਾਬੀ ਕਵਿਤਾ ਦਾ ਸਰਵੇਖਣ ਕਰਨਾ ਵੀ ਲਾਜ਼ਮੀ ਜਾਪਦਾ ਹੈ ਤਾਂ ਜੋ ਵਰਤਮਾਨ ਵਿੱਚ ਰਚੀਆਂ ਜਾ ਰਹੀਆਂ ਕਾਵ ਰਚਨਾਵਾਂ ਦੇ ਨਵੀਨ ਰੁਝਾਨਾਂ ਨੂੰ ਤਲਾਸ਼ਿਆ ਜਾ ਸਕੇ। ਇਸ ਦੇ ਨਾਲ ਨਾਲ ਇਸ ਸੰਬੰਧੀ ਜਾਣਕਾਰੀ ਵੀ ਸਹਿਜੇ ਹੀ ਮਿਲ ਜਾਵੇਗੀ ਕਿ ਪ੍ਰਵਾਸੀ ਪੰਜਾਬੀ ਕਵਿਤਾ ਆਪਣੇ ਆਗਾਜ਼ ਤੋਂ ਹੁਣ ਤੀਕ ਦਾ ਸਫ਼ਰ ਤੈਅ ਕਰਦੀ ਕਿਹਨਾਂ ਕਾਵ ਸਰੋਕਾਰਾਂ ਨੂੰ ਮੁਖਾਤਿਬ ਹੁੰਦੀ ਹੈ। ਪ੍ਰਵਾਸੀ ਪੰਜਾਬੀ ਕਵਿਤਾ ਦਾ ਆਗਾਜ਼ ਉਂਝ ਤਾਂ ਗਦਰ ਲਹਿਰ ਦੌਰਾਨ ਹੀ ਵੱਜਦਾ ਹੈ ਜਦੋਂ ਗਦਰੀ ਬਾਬੇ ਹਿੰਦੁਸਤਾਨ ਦੀ ਆਜ਼ਾਦੀ ਲਈ ਸੰਘਰਸ਼ਸ਼ੀਲ ਹੋ ਆਵਾਮ ਨੂੰ ਇਸ ਪ੍ਰਤੀ ਚੇਤਨ ਕਰਦੇ ਇਕਜੁੱਟਤਾ ਦਾ ਪੈਗਾਮ ਸਿਰਜਦੇ ਹਨ। ਪਰ ਇਸ ਸੁਨੇਹੇ ਦੇ ਨਾਲ ਨਾਲ ਉਹ ਆਪਣੇ ਪ੍ਰਵਾਸੀ ਅਨੁਭਵਾਂ ਨੂੰ ਵੀ ਕਾਵਬੱਧ ਕਰਦੇ ਹਨ। ਨਸਲੀ ਵਿਤਕਰੇ ਦੇ ਸ਼ਿਕਾਰ ਇਹ ਭਾਰਤੀ ਪੰਜਾਬੀ ਕਿਵੇਂ ਨੌਕਰੀ, ਰਿਹਾਇਸ਼ ਲਈ ਔਂਕੜਾਂ ਦਾ ਸਾਹਮਣਾ ਕਰਦੇ ਹਨ ਆਦਿ ਇਸ ਮੁੱਢਲੇ ਦੌਰ ਦੀ ਕਵਿਤਾ ਦਾ ਮਰਕਜ਼ ਬਣਦੇ ਹਨ। ਸਹੀ ਅਰਥਾਂ ਵਿੱਚ ਪ੍ਰਵਾਸੀ ਪੰਜਾਬੀ ਕਵਿਤਾ ਦਾ ਆਗਾਜ਼ 1960 ਤੋਂ ਮਗਰੋਂ ਹੁੰਦਾ ਹੈ ਜਦੋਂ ਬਹੁਗਿਣਤੀ ਲੋਕ ਪਰਾਈਆਂ ਰਹਿਤਲਾਂ 'ਤੇ ਜਾ ਵਸਦੇ ਹਨ। ਸ਼ੁਰੂ ਵਿੱਚ ਕਮਾਈ ਕਰਕੇ ਮੁੜਨ ਦਾ ਸੁਪਨਾ ਲੈ ਕੇ ਗਏ ਇਹ ਲੋਕ ਹੌਲੀ ਹੌਲੀ ਉੱਥੇ ਹੀ ਘਰ ਵਸਾਉਣ ਦੀ ਸੋਚ ਨਾਲ ਜੁੜਨ ਲੱਗਦੇ ਹਨ। ਨਤੀਜਨ ਆਪਣੇ ਬੱਚਿਆਂ ਨੂੰ ਉੱਥੇ ਹੀ ਸੱਦ ਕੇ ਇਹਨਾਂ ਉੱਥੇ ਹੀ ਘਰ ਵਸਾ ਲਏ। ਪਰ ਇਸ ਸਮੇਂ ਦੌਰਾਨ ਜਿਨ੍ਹਾਂ ਤਲਖ ਹਕੀਕਤਾਂ ਨਾਲ ਇਹਨਾਂ ਦਾ ਵਾਹ ਪੈਂਦਾ ਹੈ ਉਹ ਇਹਨਾਂ ਲਈ ਵੰਗਾਰਮਈ ਹੋ ਨਿਬੜਦਾ ਹੈ। ਇਸ ਦੌਰ ਦੀ ਕਵਿਤਾ ਜ਼ਿਆਦਾ ਕਰਕੇ ਉਦਰੇਵਾਂ, ਸੱਭਿਆਚਾਰਕ ਵਿੱਤ, ਪੀੜ੍ਹੀ ਵਿੱਤ ਆਦਿ ਕਾਰਨ ਪੈਦਾ ਹੋਏ ਭਾਵਾਂ ਦੀ ਤਰਜਮਾਨੀ ਕਰਦੀ ਹੈ। ਨਸਲੀ ਭੇਦ ਕਾਰਨ ਨੌਕਰੀ, ਰਿਹਾਇਸ਼ ਦਾ ਮਸਲਾ ਅਤੇ ਘੱਟ ਪੈਸਿਆਂ 'ਤੇ ਵੱਧ ਕੰਮ ਕਰਨਾ ਆਦਿ ਇਹਨਾਂ ਦੀਆਂ ਮੂਲ ਸਮੱਸਿਆਵਾਂ ਬਣਦਾ ਹੈ। ਇਹੀ ਕਾਰਨ ਹੈ ਕਿ ਇਸ ਦੌਰ ਦੇ ਸਾਹਿਤ ਜਾਂ ਕਾਵਿ ਨੂੰ ਸਮੱਸਿਆ ਮੂਲਕ ਸਾਹਿਤ ਦਾ ਨਾਂ ਦਿੱਤਾ ਜਾਂਦਾ ਰਿਹਾ ਹੈ। ਪ੍ਰਵਾਸੀ ਪੰਜਾਬੀ ਕਵਿਤਾ ਦੇ ਨਵੇਂ ਸਰੋਕਾਰਾਂ ਬਾਰੇ ਚਰਚਾ ਕਰੀਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਇਹ ਆਪਣੇ ਸਮੱਸਿਆ ਮੂਲਕ ਦੌਰ ਤੋਂ ਅਗਾਂਹ ਪੁਲਾਂਗ ਪੁੱਟਦੀ ਨਵੇਂ ਕਾਵਿ ਸਰੋਕਾਰਾਂ ਨੂੰ ਸਿਰਜਦੀ ਹੈ ਜਿੱਥੇ ਵਿਸ਼ਵੀਕਰਨ ਦੀ ਸਪੇਸ ਅੰਦਰ ਸੂਚਨਾ ਅਤੇ ਤਕਨਾਲੋਜੀ ਦੀ ਕ੍ਰਾਂਤੀ ਆਉਣ ਨਾਲ ਮਾਨਵੀ ਸੰਬੰਧਾਂ ਉੱਪਰ ਕਿਹੋ ਜਿਹਾ ਪ੍ਰਭਾਵ ਪੈਂਦਾ ਹੈ ਨੂੰ ਅਸੀਂ ਰਵਿੰਦਰ ਰਵੀ ਦੀ ਕਵਿਤਾ ਨਵੀਂ

ਸਦੀ ਦਾ ਨਵਾਂ ਘਰ ਜਾਂ ਨਵੀਂ ਸਦੀ ਦੀ ਨਵੀਂ ਤਾਸ਼ ਰਾਹੀਂ ਸਮਝ ਸਕਦੇ ਹਾਂ। ਇਸ ਸਦੀ ਦੀ ਨਵੀਂ ਪੀੜ੍ਹੀ ਦੇ ਨਵੇਂ ਲੋਕ ਇੱਕ ਤੋਂ ਇੱਕ ਤੱਕ ਪਹੁੰਚਦੇ ਵਿਸ਼ਵ ਹੋ ਗਏ ਹਨ। ਸਾਈਬਰ ਸਪੇਸ ਵਿੱਚ ਸਰਪਟ ਦੌੜਦੇ ਹੋਏ ਵੀ ਆਪਣੇ ਅੰਦਰ ਖਲੋ ਗਏ ਹਨ। ਇੰਝ ਕੈਨੇਡਾ ਵਾਸੀ ਰਵਿੰਦਰ ਰਵੀ ਵਰਤਮਾਨ ਵਿੱਚ ਤਕਨੀਕੀ ਵਿਕਾਸ ਦੀ ਗੱਲ ਕਰਦਾ, ਆਪਣੀ ਇਸ ਨਜ਼ਮ ਰਾਹੀਂ ਮਾਨਵੀ ਖੜੋਤ ਦੀ ਗੱਲ ਕਰਦਾ, ਤਿੱਖਾ ਵਿਅੰਗ ਸਿਰਜਦਾ ਹੈ ਕਿ ਅੱਜ ਅਸੀਂ ਕਿਹੋ ਜਿਹੀ ਤਰੱਕੀ ਦੇ ਰਾਹ ਉੱਪਰ ਨੱਸੇ ਜਾ ਰਹੇ ਹਾਂ ਜਿੱਥੇ ਮਨੁੱਖ ਮਨੁੱਖਤਾ ਤੋਂ ਦੂਰ, ਆਪਣਿਆਂ ਤੋਂ ਦੂਰ ਰਿਸ਼ਤਿਆਂ ਦਾ ਇੱਕ ਨਵਾਂ ਨੈੱਟਵਰਕ ਸਿਰਜ ਰਿਹਾ ਹੈ ਜੋ ਕਿ ਲੋਕਾਈ ਨੂੰ ਇਕੱਲਤਾ, ਤਣਾਓ ਅਤੇ ਬੇਗਾਨਗੀ ਦੇ ਭਾਵ ਨਾਲ ਜੋੜ ਰਿਹਾ ਹੈ। ਇੰਗਲੈਂਡ ਵਾਸੀ ਦਰਸ਼ਨ ਬੁਲੰਦ ਵੀ ਆਪਣੇ ਪੁਰਖਿਆਂ ਨਾਲ ਸੰਵਾਦ ਰਚਾਉਂਦਾ, ਵਰਤਮਾਨ ਤੀਕ ਪਹੁੰਚ ਕਰਦਾ, ਮਾਂ ਕਵਿਤਾਵਾਂ ਰਾਹੀਂ ਲੜੀਵਾਰ ਦੋ ਵੱਖਰੀਆਂ ਸਥਿਤੀਆਂ ਨੂੰ ਪੇਸ਼ ਕਰਦਾ ਹੈ ਜਿੱਥੇ ਪਹਿਲੀ ਅਤੇ ਦੂਜੀ ਪੀੜ੍ਹੀ ਅਤੇ ਦੂਜੀ ਅਤੇ ਤੀਜੀ ਪੀੜ੍ਹੀ ਤੀਕ ਸਥਿਤੀਆਂ ਬਸ ਸੋਚ ਬਦਲਣ ਲਈ ਦੂਜੀ ਪੀੜ੍ਹੀ ਮਜਬੂਰ ਹੈ। ਮੈਂ ਆਪਣੀ ਬੀਵੀ ਨੂੰ ਕਿਹਾ, ਬੱਚੇ ਹੁਣ ਵੱਡੇ ਹੋ ਗਏ, ਕਰਨ ਦੇ ਜੋ ਆਪੇ ਕਰਦੇ ਆਪਣੇ ਬੁਲਬੁਲਿਆਂ 'ਚ ਬੰਦ ਨਾ ਕਰ। ਇੱਕ ਵਾਰ ਮਾਂ ਪਿਤਾ ਨਾਲ ਲੜ ਕੇ ਅੰਨੇ ਖੂਹ ਵੱਲ ਭੱਜ ਤੁਰੀ। ਇੱਕ ਵਾਰ ਮਾਂ ਪਿਤਾ ਨਾਲ ਲੜ ਕੇ ਅੰਨੇ ਖੂਹ ਵੱਲ ਭੱਜ ਤੁਰੀ, ਸੁੱਤੇ ਸਿੱਧ ਹੀ ਅਤੇ ਉਹ ਵਾਪਸ ਪਰਤ ਆਈ। ਆਖਦੀ ਰਹੀ ਸਾਰੀ ਉਮਰ, ਮੈਂ ਤਾਂ ਬਸ ਜਿਉਂਦੀ ਰਹੀ ਤੇਰੇ ਕਰਕੇ। ਇੰਝ ਸ਼ਾਇਰ ਮਾਂ ਸਿਰਲੇਖ ਅਧੀਨ ਦਰਜ ਦੋਹਾਂ ਕਵਿਤਾਵਾਂ ਰਾਹੀਂ ਮਾਂ ਦੀ ਦੋ ਵੱਖਰੀਆਂ ਸਥਿਤੀਆਂ ਨੂੰ ਹੀ ਨਹੀਂ ਸਿਰਜ ਰਿਹਾ, ਸਗੋਂ ਉਹ ਸਮੇਂ ਦੇ ਨਾਲ ਬਦਲ ਰਹੀਆਂ ਕਦਰਾਂ ਕੀਮਤਾਂ ਵੱਲ ਵੀ ਇਸ਼ਾਰਾ ਕਰਦਾ ਹੈ। ਅੱਜ ਦੇ ਬੱਚਿਆਂ ਨੂੰ ਆਜ਼ਾਦੀ ਚਾਹੀਦੀ ਹੈ, ਮਾਂ ਬਾਪ ਦਾ ਕਿਹਾ ਰੋਕ ਟੋਕ ਲੱਗਦਾ ਹੈ। ਇਹੀ ਕਾਰਨ ਹੈ ਕਿ ਪਿਤਾ ਮਾਂ ਨੂੰ ਵਰਜ ਰਿਹਾ ਹੈ ਕਿ ਬੱਚਿਆਂ ਨੂੰ ਕੁਛ ਨਾ ਕਹੇ। ਅੱਜ ਅਜਿਹੀ ਸਥਿਤੀ ਪੰਜਾਬੀ ਸੱਭਿਆਚਾਰ ਦੀ ਨਹੀਂ ਸਗੋਂ ਵਿਸ਼ਵੀਕਰਨ ਦੇ ਪ੍ਰਭਾਵ ਥੱਲੇ ਗਲੋਬਲ ਇਕਾਈ ਵਿੱਚ ਰਹਿ ਰਹੇ ਹਰ ਮਨੁੱਖ, ਸਮਾਜ, ਮੁਲਕ ਦੀ ਬਣ ਗਈ ਹੈ ਜਿੱਥੇ ਹਰ ਕਿਸੇ ਨੂੰ ਇਕਾਂਤ ਹੀ ਚਾਹੀਦਾ ਹੈ, ਜਦੋਂ ਕਿ ਪਹਿਲੇ ਸਮਿਆਂ ਵਿੱਚ ਸਾਥ ਲਈ ਅੰਦਰ ਇੱਕ ਖਿੱਚ ਰਹਿੰਦੀ ਸੀ। ਇਉਂ ਅਤੀਤ ਤੋਂ ਵਰਤਮਾਨ ਅਤੇ ਕਦਰਾਂ ਕੀਮਤਾਂ ਵਿੱਚ ਆਏ ਬਦਲਾਵ ਇਕਾਂਤ ਦੇ ਨਾਂ ਹੇਠ ਜਿਸ ਇਕੱਲਤਾ ਨੂੰ ਜਨਮ ਦੇ ਰਹੀਆਂ ਹਨ, ਉਹ ਮਾਨਵਤਾ ਪੱਖੋਂ ਨਿਘਾਰ ਵਾਲੀਆਂ ਸਥਿਤੀਆਂ ਨੂੰ ਸਿਰਜ ਰਹੀਆਂ ਹਨ। ਇੰਝ ਸ਼ਾਇਰ ਤਿੱਖੇ ਵਿਅੰਗ ਰਾਹੀਂ ਸਹਿਜੇ ਹੀ ਮਾਂ ਕਵਿਤਾਵਾਂ ਰਾਹੀਂ ਵਿਸ਼ਵ ਸੱਭਿਆਚਾਰ ਵਿੱਚ ਪਨਪ ਰਹੀ ਗੰਭੀਰ ਸਮੱਸਿਆ ਨੂੰ ਪੇਸ਼ ਕਰਦਾ ਹੈ। ਸੱਭਿਆਚਾਰਕ ਅਤੇ ਸਮਾਜਕ ਪੱਖੋਂ ਇਹ ਰਚਨਾਵਾਂ ਅਹਿਮ ਮਸਲਿਆਂ ਵੱਲ ਸਾਡਾ ਧਿਆਨ ਦੁਆਉਂਦੀਆਂ ਨਜ਼ਮਾਂ ਹਨ। ਕੈਨੇਡਾ ਵਾਸੀ ਮਨਜੀਤ ਮੀਤ ਗਲੋਬਲ ਵਾਰਮਿੰਗ ਦੇ ਮਸਲੇ ਬਾਰੇ ਕਵਿਤਾ ਲਿਖਦਾ, ਉਸ ਸਭ ਕੁਛ ਨੂੰ ਕਟਾਕਸ਼ੀ ਅੰਦਾਜ਼ ਵਿੱਚ ਸੰਬੋਧਿਤ ਹੁੰਦਾ ਹੈ, ਜਿਨ੍ਹਾਂ ਦੇ ਫਲਰੂਪ ਅੱਜ ਵਿਸ਼ਵ ਕੁਦਰਤ ਦੇ ਪ੍ਰਕੋਪ ਨੂੰ ਭੋਗ ਰਿਹਾ ਹੈ। ਸਾਡੀ ਉਦਯੋਗਿਕ ਕ੍ਰਾਂਤੀ ਨੇ ਕੁਦਰਤ ਦਾ ਸਗਲਾ ਸਾਹ ਸਤ ਪੀਤਾ ਹੈ। ਇੰਝ ਹੀ ਸਵਿਟਜ਼ਰਲੈਂਡ ਵਿੱਚ ਵਸਦਾ ਦੇਵ ਅਤੇ ਅਮਰੀਕਾ ਵਿੱਚ ਵਸਦਾ ਹਰਭਜਨ ਸਿੰਘ ਵਿਅੰਗਾਤਮਕ ਭਾਸ਼ਾ ਵਿੱਚ ਸੰਬੋਧਿਤ ਹੁੰਦੇ ਹਨ। ਇਉਂ ਸੰਖੇਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਵਾਸੀ ਪੰਜਾਬੀ ਕਵਿਤਾ ਅੱਜ ਪੰਜਾਬੀਅਤ ਜਾਂ ਪ੍ਰਵਾਸੀ ਪੰਜਾਬੀ ਦੇ ਕਿਹੜੇ ਮਸਲੇ ਹਨ, ਉਹਨਾਂ ਦੇ ਸਮਾਨਾਂਤਰ ਵਿਸ਼ਵ ਅੰਦਰ ਮਨੁੱਖ ਦੇ ਕੀ ਮਸਲੇ ਹਨ, ਉਹਨਾਂ ਨਾਲ ਬਰਮਿਚਦੀ ਕਹੀ ਜਾ ਸਕਦੀ ਹੈ। ਵਾਤਾਵਰਣ ਪ੍ਰਦੂਸ਼ਣ, ਸੱਭਿਆਚਾਰਕ ਪ੍ਰਦੂਸ਼ਣ, ਸੱਤਾ ਦਾ ਗਲਬਾ, ਬਦਲ ਰਿਹਾ ਰਿਸ਼ਤਾ ਨਾਤਾ ਪ੍ਰਬੰਧ ਅਤੇ ਰੂਪਾਂਤਰਿਤ ਮਾਨਵੀ ਕਦਰਾਂ ਕੀਮਤਾਂ ਦੀ ਵਿਸ਼ਾਲ ਕੈਨਵਸ ਨਾਲ ਸੰਵਾਦ ਸਿਰਜਦੀ ਪ੍ਰਵਾਸੀ ਪੰਜਾਬੀ ਕਵਿਤਾ ਦਾ ਘੇਰਾ ਵਿਸ਼ੇ ਪੱਖ ਤੋਂ ਹੀ ਨਵੀਨਤਾ ਨਹੀਂ ਸਿਰਜਦਾ, ਸਗੋਂ ਸ਼ੈਲੀ ਪੱਖੋਂ ਵੀ ਇਹ ਨਵੀਨਤਾ ਅਖਤਿਆਰ ਕਰਦਾ ਹੈ। ਇੰਝ ਪੰਜਾਬ ਅਤੇ ਪੰਜਾਬੀ ਤੋਂ ਆਗਾਜ਼ ਕਰਦੀ ਪ੍ਰਵਾਸੀ

0: ਪੰਜਾਬੀ ਕਵਿਤਾ ਵਿਸ਼ਵੀਕਰਨ ਦੀ ਸਪੇਸ ਤੇ ਵਿਸਤ੍ਰਿਤ ਹੁੰਦੀ ਫੈਲਾਓ ਨੂੰ ਸਿਰਜਦੀ ਹੈ। ਇਸੇ ਭਾਵ ਨੂੰ ਜਪਾਨ ਵਾਸੀ ਪਰਮਿੰਦਰ ਸੋਢੀ ਆਪਣੀ ਸਜਰੀ ਕਾਵਿ ਪੁਸਤਕ ਕਵਿਤਾ ਵਿੱਚ ਲੁਕ ਗਿਆ ਕੋਈ ਨੂੰ ਇਉਂ ਪੇਸ਼ ਕਰਦਾ ਹੈ, ਜਿੱਥੇ ਸਾਂਝ ਅਤੇ ਅਪਣੱਤ ਦਾ ਝਲਕਾਰਾ ਪੈਂਦਾ ਹੈ, ਸਾਰੀਆਂ ਹੱਦਾਂ ਮਿਟ ਜਾਂਦੀਆਂ ਹਨ। ਕਵਿਤਾ ਉਸ ਪੰਛੀ ਵਾਂਗ ਹੁੰਦੀ ਹੈ ਜੋ ਕਿਸੇ ਸਰਹੱਦ ਦੀ ਪਰਵਾਹ ਨਹੀਂ ਕਰਦਾ।
1: ਹੁਣੇ ਅਸੀਂ ਡਾਕਟਰ ਜਸਪਾਲ ਕੌਰ ਤੋਂ ਵਾਰਤਾ ਸੁਣ ਰਹੇ ਸੀ ਪ੍ਰਵਾਸੀ ਪੰਜਾਬੀ ਕਵਿਤਾ ਦੀ ਅਜੋਕੀ ਸਥਿਤੀ। ਆਓ ਹੁਣ ਸੁਣਦੇ ਹਾਂ ਮਾਤਾ ਦੀਆਂ ਭੇਟਾਂ। ਸਭ ਤੋਂ ਪਹਿਲੀ ਮਾਤਾ ਦੀ ਭੇਟ ਅਸੀਂ ਸੁਣ ਰਹੇ ਹਾਂ ਮਹਿੰਦਰ ਕਪੂਰ ਦੀ ਆਵਾਜ਼ ਵਿੱਚ। ਬੋਲੋ ਜੈ ਜੈ ਮਾਂ, ਬੋਲੋ ਜੈ ਜੈ ਮਾਂ।

ਇਹ ਸਨ ਮਹਿੰਦਰ ਕਪੂਰ। ਦਿਲਰਾਜ ਕੌਰ ਅਤੇ ਸਾਥੀ ਲੈ ਕੇ ਆ ਰਹੇ ਨੇ ਮਾਤਾ ਦੀ ਅਗਲੀ ਭੇਟ, ਅੰਬੇ ਮਾਂ ਜਗਦੰਬੇ ਮਾਂ। ਆਓ ਆਨੰਦ ਮਾਣਦੇ ਹਾਂ ਇਸ ਭੇਟ ਦਾ।

ਇਹ ਸਨ ਦਿਲਰਾਜ ਕੌਰ ਤੇ ਸਾਥੀ। ਮੇਰੀ ਮਾਤਾ ਦੀਆਂ ਚੁੰਨੀਆਂ ਸੱਤ ਰੰਗੀਆਂ, ਸ਼ੇਰਾਵਾਲੀ ਦੀਆਂ ਚੁੰਨੀਆਂ ਸੱਤ ਰੰਗੀਆਂ। ਆਓ ਸੁਣਦੇ ਹਾਂ ਇਹ ਮਾਤਾ ਦੀ ਭੇਟ ਨਰਿੰਦਰ ਚੰਚਲ ਦੀ ਆਵਾਜ਼ ਵਿੱਚ।

0: ਤਾਲਮੇਲ, ਸਿਹਤ ਕਰਮੀਆਂ, ਜ਼ਰੂਰੀ ਦਵਾਈਆਂ ਅਤੇ ਮੈਡੀਕਲ ਸਹੂਲਤਾਂ ਦੀ ਸਮਰੱਥਾ ਵਧਾਈਏ। ਉਹਨਾਂ ਨੇ ਕੋਵਿਡ ਮਹਾਂਮਾਰੀ ਤੋਂ ਮਿਲੇ ਤਜਰਬਿਆਂ ਨੂੰ ਲੰਮੇ ਸਮੇਂ ਦੇ ਨਿਵੇਸ਼, ਮਜ਼ਬੂਤ ਸੰਸਥਾਗਤ ਸਮਰੱਥਾ ਅਤੇ ਲਚਕੀਲੇ ਸਿਹਤ ਪ੍ਰਬੰਧਾਂ ਵਿੱਚ ਬਦਲਣ 'ਤੇ ਜ਼ੋਰ ਦਿੱਤਾ। ਉਹਨਾਂ ਦੱਸਿਆ ਕਿ ਕੋਵਿਡ ਮਹਾਂਮਾਰੀ ਦੌਰਾਨ ਭਾਰਤ ਨੇ ਲਗਭਗ 30 ਕਰੋੜ ਵੈਕਸੀਨ ਦੀਆਂ ਖੁਰਾਕਾਂ ਕਰੀਬ 100 ਦੇਸ਼ਾਂ ਅਤੇ ਸੰਯੁਕਤ ਰਾਸ਼ਟਰ ਦੀਆਂ 2 ਸੰਸਥਾਵਾਂ ਨੂੰ ਮੁਹੱਈਆ ਕਰਵਾਈਆਂ। ਇਸ ਮੌਕੇ ਵਿਸ਼ਵ ਸਿਹਤ ਸੰਗਠਨ ਦੇ ਮਹਾਂਨਿਰਦੇਸ਼ਕ ਡਾਕਟਰ ਟੇਡਰੋਸ ਅਧਾਨੋਮ ਘੇਬ੍ਰੇਯੇਸਸ ਨੇ ਵਿਸ਼ਵ ਮਹਾਂਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਫੌਰੀ ਕਦਮ ਚੁੱਕਣ ਦਾ ਸੱਦਾ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕੇਰਲਮ ਦਾ ਦੌਰਾ ਕਰਨਗੇ। ਸ੍ਰੀ ਸ਼ਾਹ ਅੱਜ ਦੁਪਹਿਰ ਬਾਅਦ ਕੁੰਦਰਾ 'ਚ ਸਹਿਕਾਰੀ ਖੇਤਰ ਦੀ ਮਹਿਲਾ ਸ਼ਕਤੀਕਰਨ ਪਹਿਲਕਦਮੀ ਦਾ ਉਦਘਾਟਨ ਕਰਨਗੇ। ਉਹ ਅੰਮ੍ਰਿਤਪੁਰੀ 'ਚ ਅੰਮ੍ਰਿਤ ਕੀਰਤੀ ਪੁਰਸਕਾਰ ਸਮਾਰੋਹ ਵਿੱਚ ਵੀ ਸ਼ਾਮਲ ਹੋਣਗੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਵੀ ਭਲਕੇ ਕੇਰਲਮ ਦਾ ਦੌਰਾ ਕਰਨਗੇ। ਭਾਰਤ ਦੇ ਚੀਫ ਜਸਟਿਸ ਜਸਟਿਸ ਸੂਰਿਆ ਕਾਂਤ ਅੱਜ ਪਟਨਾ 'ਚ ਦੇਸ਼ ਦੇ ਪਹਿਲੇ ਪੀੜਤ ਅਧਿਕਾਰ ਕੇਂਦਰ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ ਕਈ ਹੋਰ ਸਹੂਲਤਾਂ ਦੀ ਵੀ ਸ਼ੁਰੂਆਤ ਕਰਨਗੇ। ਪੀੜਤ ਅਧਿਕਾਰ ਕੇਂਦਰ ਵੱਖ ਵੱਖ ਅਪਰਾਧਾਂ ਦੇ ਪੀੜਤਾਂ ਨੂੰ ਇੱਕੋ ਛੱਤ ਹੇਠਾਂ ਕਾਨੂੰਨੀ ਅਧਿਕਾਰ ਅਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗਾ। ਇਹ ਪੀੜਤਾਂ ਨੂੰ ਕੌਂਸਲਿੰਗ ਅਤੇ ਹੋਰ ਸਹੂਲਤਾਂ ਵੀ ਪ੍ਰਦਾਨ ਕਰੇਗਾ। ਇਹ ਕੇਂਦਰ ਪਟਨਾ ਜ਼ਿਲ੍ਹੇ 'ਚ 1 ਸਾਲਾ ਅਜ਼ਮਾਇਸ਼ੀ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਅੱਜ ਫਿਰੋਜ਼ਪੁਰ 'ਚ ਪੁਲਿਸ ਨਾਕੇ 'ਤੇ ਚੈਕਿੰਗ ਦੌਰਾਨ ਇੰਸਪੈਕਟਰ ਬਲਦੇਵ ਸਿੰਘ ਨੂੰ 3 ਕਿਲੋ ਤੋਂ ਵੱਧ ਹੈਰੋਇਨ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਫਿਰੋਜ਼ਪੁਰ ਦੇ SSP ਭੁਪਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਸ਼ਾਖਾ 'ਚ ਤਾਇਨਾਤ ਇੰਸਪੈਕਟਰ ਨੂੰ ਉਸ ਵੱਲੋਂ ਲਿਜਾਈ ਜਾ ਰਹੀ ਖੇਪ ਬਾਰੇ ਖੁਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਨਾਕੇ 'ਤੇ ਰੋਕਿਆ ਗਿਆ ਸੀ।
1: ਇੰਸਪੈਕਟਰ ਕਾਊਂਟਰ ਇੰਟੈਲੀਜੈਂਸ ਬਲਦੇਵ ਸਿੰਘ ਉਹਨੂੰ ਗ੍ਰਿਫਤਾਰ ਕੀਤਾ ਤਾਂ ਉਸਦੇ ਪਾਸੋਂ ਤਲਾਸ਼ੀ ਲੈਣ ਤੇ ਉਸਦੀ ਗੱਡੀ ਜਿਹੜੀ I-20 ਸੀ ਉਹਦੇ 3 ਕਿਲੋ 350 ਗ੍ਰਾਮ ਹੈਵਿਨ ਤੇ 6 ਪਿਸਟਲ ਸਮੇਤ ਮੈਗਜ਼ੀਨ, 4 ਹੋਰ ਮੈਗਜ਼ੀਨ ਅਤੇ 17 ਜ਼ਿੰਦਾ ਰੌਂਦ ਬਰਾਮਦ ਹੋਏ ਆ। 1 I-20 ਕਾਰ ਬਰਾਮਦ ਹੋਈ ਹੈ ਤੇ 6 ਮੋਬਾਈਲ ਫੋਨ ਵੀ ਉੱਥੋਂ ਬਰਾਮਦ ਹੋਏ ਆ। ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜਾ ਇਹ ਮੁਲਾਜ਼ਮ ਹੁੰਦੇ ਹੋਏ ਸਪੈਸ਼ਲੀ ਕਾਊਂਟਰ ਇੰਟੈਲੀਜੈਂਸ ਹੁੰਦੇ ਹੋਏ ਇਹ ਕਰ ਰਿਹਾ ਤਾਂ ਸਾਡੀ ਕਾਊਂਟਰ ਇੰਟੈਲੀਜੈਂਸ ਵੀ ਤੇ ਸਾਡੀਆਂ ਟੀਮਸ ਜਿਹੜੀਆਂ ਜ਼ਿਲ੍ਹੇ ਦੀਆਂ ਟੀਮਸ ਨੇ ਇਸ ਤੇ ਇਮੀਡੀਏਟਲੀ ਐਕਟ ਕਰਦੇ ਹੋਏ ਇਸ ਨੂੰ ਕਾਬੂ ਕੀਤਾ।
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ 'ਤੇ ਸ੍ਰੀ ਮੋਦੀ ਨੇ ਕਿਹਾ ਕਿ ਡਾਕਟਰ ਸਿੰਘ ਨੇ ਆਪਣੇ ਜਨਤਕ ਜੀਵਨ ਦੌਰਾਨ ਪੂਰੀ ਲਗਨ ਨਾਲ ਦੇਸ਼ ਦੀ ਸੇਵਾ ਕੀਤੀ। ਦੇਸ਼ ਸਮਾਜ ਸੁਧਾਰ ਲਹਿਰ ਦੀ ਇੱਕ ਮਹਾਨ ਸ਼ਖਸੀਅਤ ਈਸ਼ਵਰ ਚੰਦਰ ਵਿਦਿਆਸਾਗਰ ਨੂੰ ਅੱਜ ਉਨ੍ਹਾਂ ਦੀ 207ਵੀਂ ਜਨਮ ਵਰੇਗੰਢ 'ਤੇ ਸ਼ਰਧਾਂਜਲੀ ਭੇਟ ਕਰ ਰਿਹਾ ਏ। 26 ਸਤੰਬਰ 1820 ਨੂੰ ਪੱਛਮੀ ਬੰਗਾਲ ਦੇ ਮੇਦਿਨੀਪੁਰ ਜ਼ਿਲ੍ਹੇ ਦੇ ਬੀਰ ਸਿੰਘਾ 'ਚ ਜਨਮੇ ਵਿਦਿਆਸਾਗਰ ਨੇ ਆਪਣਾ ਜੀਵਨ ਸਿੱਖਿਆ ਅਤੇ ਸਮਾਜਿਕ ਸੁਧਾਰ ਲਈ ਸਮਰਪਿਤ ਕਰ ਦਿੱਤਾ। ਉਹ ਔਰਤਾਂ ਦੀ ਸਿੱਖਿਆ ਦੇ ਮਜ਼ਬੂਤ ਸਮਰਥਕ ਸਨ ਅਤੇ ਹਿੰਦੂ ਵਿਧਵਾ ਪੁਨਰ ਵਿਆਹ ਦੀ ਮੁਹਿੰਮ ਵਿੱਚ ਇਤਿਹਾਸਕ ਭੂਮਿਕਾ ਨਿਭਾਈ, ਜਿਸ ਕਾਰਨ 1856 'ਚ ਹਿੰਦੂ ਵਿਧਵਾ ਪੁਨਰ ਵਿਆਹ ਐਕਟ ਲਾਗੂ ਹੋਇਆ। ਉਹਨਾਂ ਨੇ ਬਾਲ ਵਿਆਹ ਅਤੇ ਬਹੁ ਵਿਆਹ ਦੇ ਖਿਲਾਫ਼ ਵੀ ਕੰਮ ਕੀਤਾ ਅਤੇ ਸਕੂਲ ਸਥਾਪਿਤ ਕਰਨ 'ਚ ਮਦਦ ਕਰਕੇ ਕੁੜੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ। ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਏ। ਭਾਰੀ ਮੀਂਹ ਦੀ ਚੇਤਾਵਨੀ ਕਾਰਨ ਕਈ ਜ਼ਿਲ੍ਹਿਆਂ 'ਚ 12ਵੀਂ ਜਮਾਤ ਤੱਕ ਦੇ ਸਕੂਲ ਬੰਦ ਕੀਤੇ ਗਏ ਨੇ। ਰਾਜ ਦੀ ਰਾਜਧਾਨੀ ਲਖਨਊ ਸਮੇਤ ਕਈ ਜ਼ਿਲ੍ਹਿਆਂ 'ਚ ਚੱਕਰਵਾਤੀ ਹਾਲਾਤ ਕਾਰਨ ਪਿਛਲੇ 24 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ ਏ। ਉਧਰ ਬਿਹਾਰ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਏ। ਮੌਸਮ ਵਿਭਾਗ ਨੇ ਅੱਜ ਬਿਹਾਰ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਪੈਣ ਦੀ ਚੇਤਾਵਨੀ ਜਾਰੀ ਕੀਤੀ ਏ। ਇਸੇ ਦੌਰਾਨ ਮੌਸਮ ਵਿਭਾਗ ਨੇ ਅੱਜ ਅਤੇ ਭਲਕੇ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਤੇਜ਼ ਹਵਾਵਾਂ ਚੱਲਣ ਅਤੇ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਏ। ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ 'ਚ ਈਰਾਨ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤ ਲਿਆ ਏ। ਜਾਪਾਨ 'ਚ ਖੇਡੇ ਗਏ ਫਾਈਨਲ ਮੁਕਾਬਲੇ 'ਚ ਭਾਰਤ ਨੇ ਈਰਾਨ ਨੂੰ 37-34 ਨਾਲ ਮਾਤ ਦਿੱਤੀ। ਭਾਰਤੀ ਟੀਮ ਪੂਰੇ ਟੂਰਨਾਮੈਂਟ ਵਿੱਚ ਜੇਤੂ ਰਹੀ। ਏਸ਼ੀਆਈ ਖੇਡਾਂ 'ਚ ਭਾਰਤ ਦਾ ਇਹ 3ਜਾ ਸੋਨੇ ਦਾ ਤਮਗਾ ਏ। ਇਸ ਤੋਂ ਪਹਿਲਾਂ ਮਹਿਲਾ ਕ੍ਰਿਕਟ ਟੀਮ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ 'ਚ ਸੁਰੂਚੀ ਸਿੰਘ ਅਤੇ ਕਮਲਜੀਤ ਸਿੰਘ ਦੀ ਜੋੜੀ ਨੇ ਸੋਨੇ ਦਾ ਤਮਗਾ ਜਿੱਤਿਆ ਸੀ। ਭਾਰਤ ਦੀ ਮਰਦਾਂ ਦੀ ਕਬੱਡੀ ਟੀਮ ਦਾ ਅੱਜ ਫਾਈਨਲ 'ਚ ਮੁਕਾਬਲਾ ਈਰਾਨ ਦੇ ਨਾਲ ਹੋਵੇਗਾ। ਮੁੱਖ ਖਬਰਾਂ ਇੱਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨਗੇ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਨੁਮਾਇੰਦਗੀ ਨੂੰ ਵਧਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁੰਨਿਆ ਸਲੀਲਾ ਸ਼੍ਰੀਵਾਸਤਵ ਨੇ ਆਲਮੀ ਮਹਾਮਾਰੀ ਨਾਲ ਨਜਿੱਠਣ ਲਈ ਤਿਆਰੀਆਂ ਨੂੰ ਮਜ਼ਬੂਤ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਦੁਹਰਾਈ ਹੈ ਅਤੇ ਏਸ਼ੀਆਈ ਖੇਡਾਂ 'ਚ ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਈਰਾਨ ਨੂੰ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
2: आदाब, ये आकाशवाणी है, खबरों के साथ मैं हबीब रहमान। वजीर खारजा डॉक्टर जयशंकर ने मसनूई जहानत के जरिए पैदा होने वाले इम्कानात तलाश करने की अपील की है। जनाब जयशंकर ने न्यूयॉर्क में बैनुल अक्वामी अमन सलामती के पस मंजर में मसनूई जहानत के जोखिम से मुतालिक तकरीब की मुस्तरका सदारत की। जनाब जयशंकर आज दोपहर न्यूयॉर्क में 81वीं अक्वामे मुत्तहिदा जनरल असेंबली से खताब करेंगे। खारजा सेक्रेटरी विक्रम मिसरी ने तरक्की पजीर मुल्कों के लिए ज्यादा नुमाइंदगी की वकालत करते हुए अक्वामे मुत्तहिदा सलामती कौंसिल में फौरी इस्लाहात की अपील की है। भारतीय महकमे मौसमियात ने उत्तर प्रदेश, उत्तराखंड, छत्तीसगढ़ और मध्य प्रदेश के कई हिस्सों में आज शदीद बारिश की पेशगोई की है। ईरान ने अमरीका की जानिब से शराइत मान लिए जाने की सूरत में 7 दिन के अंदर आबनाए हुरमुज दोबारा खोलने से मुतालिक तजवीज़ पेश की है। और एशियाई खेलों में खवातीन की भारतीय कबड्डी टीम ने ईरान को शिकस्त देते हुए सोने का तमगा जीता है। वहीं भारत ने खवातीन के निशानेबाजी और मर्दों के मैराथन में भी चांदी के 2 तमगे जीते हैं। अब खबरें तफसील से। वज़ीर ख़ारिजा डॉक्टर जयशंकर ने मसनूई ज़हानत AI से हासिल इम्कानात को बरूए कार लाने और उसके असरात का अंदाज़ा लगाने और ख़तरात को कम करने की ज़रूरत पर जोर दिया है। वज़ीर मौसूफ़ ने एक प्रोग्राम के दौरान ये तबसरा किया। ये प्रोग्राम बहरी सलामती पर ख़ुसूसी तवज्जो के साथ बैनुल अक़वामी अमन व सलामती के तनाजुर में AI के मौजू के तहत मुनाक़िद किया गया, जिसकी सदारत वज़ीर ख़ारिजा डॉक्टर जयशंकर और यूनान के उनके हम मनसब जॉर्ज गेरा पेट्राइटस ने मुश्तरका तौर पर की। डॉक्टर जयशंकर ने अक़वामे मुत्तहिदा में इस बात का इरादा किया कि मसनूई ज़हानतें आए और बहरी सलामती भारत की अहम तरजीहात में शामिल हैं। उन्होंने इस बात को उजागर किया कि नई दिल्ली एलामिया में इकतसादी तरक्की और समाजी फलाह बहबूद के लिए AI के वसाइल की सभी के लिए दस्तियाबी, महफूज और काबिल एतमाद निज़ाम की तामीर, इंसानी सलाहियतों को परवान चढ़ाने और AI से इस्तफादा करने पर जोर दिया गया है। वज़ीर ख़ारिजा जयशंकर आज न्यूयॉर्क में अक़वामे मुत्तहिदा जनरल असेंबली के 81वें आला सतही इजलास से खिताब करेंगे। यह इजलास एतमाद की बहाली, बदलाव का इंतज़ाम, सभी के लिए कार आमद अक़वामे मुत्तहिदा के तहत मुनाक़िद किया जा रहा है। अक़वामे मुत्तहिदा जनरल असेंबली 193 रुकन ममालिक के सुदूर, उज़राए आज़म और सीनियर नुमाइंदों को यकजा करती है, जो अहम बैनुल अक़वामी मामलात पर अपनी तरजीहात और मौकिफ वाज़ह करते हैं। वज़ीर आज़म नरेंद्र मोदी ने आज साबिक वज़ीर आज़म डॉक्टर मनमोहन सिंह को उनके योम पैदाइश के मौके पर खराज अकीदत पेश किया है। एक सोशल मीडिया पोस्ट में जनाब मोदी ने कहा कि जनाब सिंह ने अवामी ज़िंदगी में बहुत साल गुजारे और मुल्क के लिए खुद को वक्फ करते हुए खिदमात अंजाम दी। मरकजी वज़ीर दाखिला अमित शाह आज केरलम पहुँचेंगे। जनाब शाह आज दोपहर 2 बजे कुंद्रा में इमदाद बाहिमी के शोबे में खवातीन को बाइख्तियार बनाने वाली पहल का इफ्तिताह करेंगे। इसके बाद मरकजी वज़ीर दाखिला अमृता पुरी में अमृता कीर्ति पुरस्कार तकरीब में शिरकत करेंगे। नायब सदर CP राधाकृष्णन कल केरलम का दौरा करेंगे। मरकजी वज़ीर दाखिला अमित शाह ने अजीम बंगाली समाजी मुसलह ईश्वर चंद विद्यासागर को आज उनके योम पैदाइश पर खराज अकीदत पेश किया। जनाब शाह ने सोशल मीडिया पोस्ट में कहा कि विद्यासागर ने तालीम को समाजी तब्दीली का ताकतवर जरिया बनाया। उन्होंने कहा कि बरना परिचय के जरिए विद्यासागर ने नए बंगाली हरूफ तहजी पेश किए और बेशुमार बच्चों के लिए तालीम के दरवाजे खोले। साइंस और टेक्नोलॉजी के वजीर ममलकत डॉक्टर जितेंद्र सिंह ने साइंसी और सनती तहकीक की कौंसिल CSIR के 85वें योम तासीस के मौके पर तमिल, तेलुगू, مراٹھی، بنگالی اور آسامی زبان میں 5 نئے مشہور سائنسی جریدوں کا آغاز کیا ہے۔ ان جریدوں کی اشاعت سی ایس آئی آر اور سائنسی کمیونیکیشن اور پالیسی ریسرچ کے بھارتی ادارے کی جانب سے کی گئی ہے۔ خارجہ سیکرٹری وکرم مصری نے اقوام متحدہ کی سلامتی کونسل میں اصلاحات کی فوری ضرورت پر زور دیا ہے تاکہ اس ادارے میں ترقی پذیر ملکوں کی زیادہ سے زیادہ نمائندگی کو یقینی بنایا جا سکے۔ نیویارک میں اقوام متحدہ کی جنرل اسمبلی کے 81ویں اجلاس کے موقع پر جی 77 وزرائے خارجہ کی 50ویں سالانہ میٹنگ کے موقع پر بھارت کی طرف سے بیان دیتے ہوئے جناب مصری نے عالمی خطے جنوب کے ملکوں میں ضابطوں پر عمل آوری کرنے والے ملکوں کے بجائے ضابطے تشکیل دینے والے ملک بنانے کی خاطر مشترکہ اقدامات پر زور دیا ہے۔ انہوں نے عوام پر مرکوز اور ترقی پر مبنی کثیر رخی نظام میں جی 77 کی مسلسل اہمیت پر بھی زور دیا۔ یہ خبریں آکاشوانی سے نشر کی جا رہی ہیں۔ صحت اور خاندانی بہبود کی وزارت میں سیکرٹری پونیا سلیلا سریواستو نے نیویارک میں اقوام متحدہ کی اعلیٰ سطحی میٹنگ میں عالمی سطح پر وبا سے نمٹنے کی تیاری اور کارروائی کے تئیں بھارت کے عزم کا اعادہ کیا۔ میٹنگ سے خطاب کرتے ہوئے سیکرٹری موصوف نے حکومت اور سماجی سطح پر وبائی بیماریوں کی روک تھام اور کارروائی کے تئیں بھارت کے مربوط حکمت عملی پر زور دیا، جس میں صحت سے متعلق ممکنہ طور پر کئی ہنگامی حالات کا احاطہ کیا گیا ہے۔ انہوں نے صحت سے متعلق ہنگامی صورتحال سے مؤثر طور پر نمٹنے کے مقصد سے نظام کو سہولیات سے آراستہ کرنے کی خاطر لیبارٹری نیٹورک، ہنگامی حالات میں تال میل، طبی افرادی قوت اور طبی نگہداشت کی صلاحیت کے سلسلے میں بھارت کی طرف سے کیے گئے اقدامات کے بارے میں بتایا۔ بھارتی محکمہ موسمیات نے اتر پردیش، اتراکھنڈ، چھتیس گڑھ اور مدھیہ پردیش کے کئی حصوں میں آج شدید بارش کی پیشگوئی کی ہے۔ وہیں محکمہ موسمیات نے آج دن میں بہار، ہریانہ، چنڈی گڑھ، دلی، ہماچل پردیش، جھارکھنڈ، اڈیشہ، ذیلی ہمالیائی مغربی بنگال اور سکم کے کچھ مقامات پر درمیانی درجے سے شدید بارش کا امکان ظاہر کیا ہے۔ بہار میں پچھلے کچھ دنوں سے جاری بارش کی وجہ سے معمولات زندگی متاثر ہیں۔ محکمہ موسمیات آئی ایم ڈی نے آج کئی ضلعوں میں شدید بارش کی وارننگ جاری کی ہے۔ تفصیل ہمارے نامہ نگار سے۔
3: بہار کے کئی ضلعوں اور پڑوس میں واقع نیپال کے کچھ علاقوں میں 4 دن سے جاری بارش کے سبب ریاست کے کوسی، گنڈک اور باگمتی سمیت کئی دریاؤں میں پانی کی سطح میں اضافہ ہو رہا ہے۔ سپول میں ویرپور کوسی بیراج کے 40 گیٹ کھول دیے گئے ہیں۔ یہ کوسی دریا میں پانی کی سطح میں اضافے کے تناظر میں احتیاطی اقدام کے طور پر کیا گیا ہے۔ اس دوران مغربی چمپارن میں گنڈک دریا میں پانی کی سطح میں اضافہ ہونے سے نشیبی علاقوں میں سیلاب کا خطرہ بڑھ گیا ہے۔ گزشتہ 4 دن کے دوران پٹنہ اور کئی دیگر علاقوں میں لگاتار بارش کے سبب معمولات زندگی بھی متاثر ہوئے ہیں۔ کئی مقامات پر پانی بھرنے کی اطلاع ملی ہے۔ پٹنہ سے سویتا پاری کی رپورٹ کے ساتھ اردو خبروں کے لیے کونین حیدر۔
2: چھتیس گڑھ میں بستر ڈویژن اور وسطی علاقوں سمیت ریاست کے کئی اضلاع میں 3 دن سے جاری شدید بارش کے سبب دریاؤں میں پانی کی سطح میں اضافہ ہو گیا ہے۔ اندراوتی دریا خطرے کے نشان سے 7 فٹ اوپر بہہ رہا ہے۔ دھمتری ضلع میں گنگریل ڈیم کے سبھی گیٹ کھول دیے گئے ہیں۔ ایران نے پیشکش کی ہے کہ اگر امریکہ ایران کی بندرگاہوں کی بحری ناکابندی ختم کر دے، ایران کی تیل کی فروخت پر سے بندشیں ہٹا لے اور لبنان سمیت جنگ بندی پر عمل کرے تو وہ آبنائے ہرمز کو دوبارہ کھول دے گا اور 7 دن کے اندر اندر اپنے نیوکلیائی پروگرام پر بات چیت دوبارہ شروع کر دے گا۔ جاپان کے ناگویا میں جاری ایشیائی کھیلوں میں کبڈی میں خواتین کی بھارتی ٹیم نے سنسنی خیز فائنل میچ میں آج ایران کو 34 کے مقابلے 37 سے شکست دی۔ اس طرح بھارت نے اپنا تیسرا سونے کا تمغہ حاصل کیا۔ اس سے پہلے بھارتی میراتھن کھلاڑی سامن باروال نے مردوں کے میراتھن زمرے میں 44 برس کے وقفے کے بعد بھارت کے لیے چاندی کا تمغہ جیت کر تاریخ رقم کی۔ بھارت نے خواتین کے 50 میٹر رائفل 3 پوزیشن ٹیم مقابلوں میں آج چاندی کا تمغہ جیتا۔ تلوتما سین، ودرسا ونود اور آشی چوکسی کی 3 کھلاڑیوں پر مشتمل ٹیم نے 1763 پوائنٹ کے ساتھ یہ کارنامہ انجام دیا۔ صدر جمہوریہ دروپدی مرمو نے ایشیائی کھیل 2026 میں مردوں کے میراتھن میں چاندی کا تمغہ جیتنے پر ساون باروال کو مبارکباد پیش کی ہے۔ اس دوران بھارتی کھلاڑیوں نے اسکواش میں بہترین کارکردگی کا مظاہرہ کیا۔ نوعمر بھارتی کھلاڑی اناہت سنگھ نے عالمی نمبر 6 جاپان کی ساتومی واتانابا کے خلاف میچ میں زبردست واپسی کرتے ہوئے فائنل میں داخلہ حاصل کر لیا۔ آخر میں خاص خبروں کی سرخیاں ایک بار پھر، وزیر خارجہ ڈاکٹر ایس جے شنکر نے مصنوعی ذہانت کے ذریعے پیدا